0: ਸਰੋਤਾਂ ਜਿੱਕੀ ਵੀ ਆਪਾਂ ਨੇ ਮਿਲਣਹਾਰੀ ਵਿੱਤੀ ਸਹਾਇਤਾ ਹੈ ਵਾਂਗੀ ਵੀ ਜਾਣਕਾਰੀ ਆਪਾਂ ਲੈ ਕੇ ਰੱਖਾਂ। ਨਿਰਮਾਣ ਸਥਲ ਹੈ ਜੀ ਕੋ ਜਿਠਾ ਆਪਾਂ ਆਪਣੋ ਬਾਇਓਗੈਸ ਸੰਯੰਤਰ ਲਗਾਉਣਾ ਹੈ, ਬਿੰਗ ਚੈਨ ਖਾਤਰ ਵੀ ਆਪਾਂ ਧਿਆਨ ਰੱਖਾਂ। ਬਾਇਓਗੈਸ ਸੰਯੰਤਰ ਕੋ ਨਿਰਮਾਣ ਜਦ ਆਪਾਂ ਕਰਨ ਲੱਗ ਰਹੇ ਹਾਂ ਤਾਂ ਲਗਾਉਣ ਖਾਤਰ ਸੰਯੰਤਰ ਆਪਣੇ ਕਨੇ ਪ੍ਰਿਆਪਤ ਜਗ੍ਹਾ ਹੋਣੀ ਚਾਹੀਏ, ਪੱਕੜੀ ਖਾਦ ਜਿੱਕੀ ਹੈ ਵੀ ਨੇ ਸੁਖਾਉਣ ਖਾਤਰ ਪੂਰੀ ਸੁਵਿਧਾ ਹੋਣੀ ਚਾਹੀਏ। ਆਸ ਪਾਸ ਕੀ ਜ਼ਮੀਨ ਨੂੰ ਉੱਚੋ ਔਰ ਸਮਤਲ ਸਥਾਨ ਹੋਣਾ ਚਾਹੀਏ ਔਰ ਇਸੀ ਜਗ੍ਹਾ ਹੋਵੇ ਜਿੱਥੇ ਜ਼ਿਆਦਾ ਧੂਪ ਮਿਲਤੀ ਹੋਵੇ, ਦਲਦਲੀ ਸਥਾਨ ਨਾ ਹੋਵੇ, ਸਾਰਵਜਨਿਕ ਵਿਚਰਨ ਕੋ ਖੇਤਰ ਨਾ ਹੋਵੇ, ਜਿਕਾਉਂ ਕਿ ਪਸ਼ੂ ਹੈ ਜਾਂ ਕੋਈ ਵੀ ਬੱਚਾ ਹੈ ਵੀ ਆਸ ਪਾਸ ਨਾ ਜਾਵੇ। ਸੰਯੰਤਰ ਪਸ਼ੂਸ਼ਾਲਾ ਔਰ ਸ਼ੌਚਾਲਿਆ ਕੇ ਨਜ਼ਦੀਕ ਹੋਣਾ ਚਾਹੀਏ, ਜਿਕਾਉਂ ਸੁਗਮਤਾ ਕੇ ਸਾਗ ਉਪਲਬਧ ਪਦਾਰਥ ਸੰਯੰਤਰ ਮੈਂ ਡਾਲਿਓ ਜਾ ਸਕੇ। ਸੰਯੰਤਰ ਰਹਿਣ ਵਾਲਾ ਜੋ ਵੀ ਘਰ ਹੈ ਜਾਂ ਉਪਯੋਗ ਸਥਲ ਹੈ ਵੀ ਨਜ਼ਦੀਕ ਹੋਵੇ, ਜਿਕਾਉਂ ਕਮੋ ਕਮ ਪਾਈਪ ਕੇ ਮਾਧਿਅਮੋਂ ਰਸੋਈ ਘਰ ਔਰ ਕਮਰਾ ਮੈਂ ਲੱਗੜਾ ਲੈਂਪ ਆਦਿ ਤੱਕ ਗੈਸ ਪਹੁੰਚਾਈ ਜਾ ਸਕੇ। ਸੰਯੰਤਰ ਕੇ ਨਜ਼ਦੀਕ ਪੇੜ ਨਾ ਹੋਵੇ ਤਾਂ ਕਿ ਜੜਾਂ ਦੀਵਾਰਾਂ ਨਾ ਟੁੱਟੇ। ਪਾਣੀ ਕੇ ਸਰੋਤ ਨੂੰ ਲਗਭਗ 15 ਮੀਟਰ ਕੀ ਦੂਰੀ ਆਪਾਂ ਰੱਖਾਂ ਤਾਂ ਕਿ ਪਾਣੀ ਵੀ ਪ੍ਰਦੂਸ਼ਿਤ ਨਾ ਹੋਵੇ ਔਰ ਮਕਾਨ ਕੀ ਨੀਵੂ ਦੂਰ ਆਪਾਂ ਨੇ ਇਸ ਸੰਯੰਤਰ ਨੇ ਸਥਾਪਿਤ ਕਰਨਾ ਚਾਹੀਏ ਤਾਂ ਕਿ ਮਕਾਨ ਨੇ ਵੀ ਨੁਕਸਾਨ ਨਾ ਪਹੁੰਚੇ। ਇਸਾ ਤਕਨੀਕੀ ਕਾਰੀਗਰ ਜਿਕਾ ਬਾਇਓਗੈਸ ਸੰਯੰਤਰ ਨਿਰਮਾਣ ਖਾਤਰ ਪੂਰਾ ਪ੍ਰਸ਼ਿਕਸ਼ਿਤ ਹੈ, ਬਣ ਹੀ ਆਪਾਂ ਇਹ ਉਪਯੋਗ ਕਰੇ ਮੈਂ ਲਗਾਵਾਂ। ਅੱਛੇ ਸਤਰ ਕੀ ਨਿਰਮਾਣ ਸਮੱਗਰੀ ਕੋ ਆਪਾਂ ਪ੍ਰਯੋਗ ਕਰਾਂ ਔਰ ਸੰਯੰਤਰ ਨਿਰਮਾਣ ਕੇ ਬਾਅਦ ਸਹੀ ਮਿਸ਼ਰਣ ਨੂੰ ਸੀਮੈਂਟ ਰੇਤ ਤੋਂ ਪੁਤਾਈ ਕਰ ਗਏ, ਅੱਛੇ ਤਰੀਕੇ ਨੂੰ ਇਹਨੇ ਤਿਆਰ ਕਰ ਲਵਾਂ। ਪੁਤਾਈ ਸੁੱਕ ਜਾਣ ਕੇ ਬਾਅਦ ਆਪਾਂ ਸੰਯੰਤਰ ਕੇ ਅੰਦਰ ਕੀ ਦੀਵਾਰਾਂ ਪਰ ਦੋ ਪੁਤਾਈ ਕਾਲਾ ਇਨੈਮਲ ਪੇਂਟ ਕੀ ਵੀ ਲਗਾ ਦੇਵਾਂ, ਜਿਕਾਉਂ ਗੈਸ ਰਿਸਾਵ ਕੀ ਸੰਭਾਵਨਾ ਬਿਲਕੁਲ ਖਤਮ ਹੋ ਜਾਵੇ। ਸੰਯੰਤਰ ਕੇ ਪਾਚਕ ਖੰਡ ਕੀ ਦੀਵਾਰ ਨਿਰਮਿਤ ਕਰਤਾ ਟਾਈਮ ਬਾਹਰ ਕੀ ਤਰਫ ਜਿੱਕੀ ਜਗ੍ਹਾ ਬਚ ਜਾਵੇ, ਬਿਨੈ ਮਾਟੀ ਕੀ ਬਾਰੀਕ ਕੁਟਾਈ ਕਰ ਗਏ, ਅੱਛੇ ਤਰੀਕੇ ਨੂੰ ਆਪਾਂ ਭਰ ਦੇਵਾਂ। ਸੰਯੰਤਰ ਸ਼ਮਤਾ ਨੂੰ ਨਿਰਧਾਰਨ ਕਰਨ ਖਾਤਰ ਕਿਤੋਂ ਅਪਸ਼ਿਸ਼ਟ ਆਪਣੇ ਕਨੇ ਵਾਸਤਵਿਕ ਰੂਪ ਨੂੰ ਪ੍ਰਤੀ ਦਿਨ ਉਪਲਬਧ ਹੈ ਬਿੰਗੀ ਗਣਨਾ ਆਪਾਂ ਨੇ ਕਰਨੀ ਚਾਹੀਏ। 3 ਘਨ ਮੀਟਰ ਕੇ ਸੰਯੰਤਰ ਖਾਤਰ ਲਗਭਗ 25-30 ਕਿਲੋਗ੍ਰਾਮ ਗੋਬਰ ਪ੍ਰਤੀ ਦਿਨ ਆਪਾਂ ਨੇ ਜ਼ਰੂਰਤ ਪੜੇ ਔਰ ਇੱਕ ਪਸ਼ੂ ਪ੍ਰਤੀ ਦਿਨ ਔਸਤਨ 15-20 ਕਿਲੋਗ੍ਰਾਮ ਗੋਬਰ ਆਪਾਂ ਪ੍ਰਾਪਤ ਕਰ ਸਕਾ ਹਾਂ। ਅਬ ਬਾਇਓਗੈਸ ਸੰਯੰਤਰ ਜਿਹੋ ਆਪਾਂ ਲਗਾਉਣ ਲੱਗ ਰਹੇ ਹਾਂ ਬਿੰਗਾ ਆਪਾਂ ਨੇ ਕਈ ਪ੍ਰਕਾਰ ਦਾ ਫਾਇਦਾ ਦੇਖਣ ਨੇ ਮਿਲੇ, ਜਿਵੇਂ ਈਂਧਨ ਔਰ ਅੱਛੀ ਖਾਦ ਆਪਾਂ ਨੇ ਪ੍ਰਾਪਤ ਹੋਣ ਕੇ ਸਾਗੇ ਸਾਗੇ ਧੂੰਓ ਮੁਕਤੀ ਮਿਲੇ। ਇੰਗੇ ਤੋਂ ਇਲਾਵਾ ਬਾਇਓਗੈਸ ਨੂੰ ਖਾਣਾ ਪਕਾਉਣ ਮੈਂ ਸਮੇਂ ਦੀ ਬਚਤ ਹੋਵੇ ਔਰ ਬਰਤਨ ਵੀ ਕਾਲਾ ਕੋਣੀ ਹੋਵੇ। ਬਾਇਓਗੈਸ ਸੰਯੰਤਰ ਨੂੰ ਸਫਾਈ ਵਿਵਸਥਾ ਮੈਂ ਵੀ ਸੁਧਾਰ ਹੋਇਆ ਔਰ ਇਹ ਗੈਸ ਨੂੰ ਪ੍ਰਕਾਸ਼ ਵਿਵਸਥਾ ਦੇ ਅਤਿਰਿਕਤ ਸਿੰਚਾਈ ਔਰ ਚਾਰਾ ਕੱਟਣ ਖਾਤਰ ਇੰਜਨ ਵੀ ਆਪਾਂ ਚਲਾ ਸਕਾਂ ਹਾਂ। ਅਨੁਸੰਧਾਨਾਂ ਨੂੰ ਪਤਾ ਲੱਗਾ ਹੈ ਕਿ ਜਿੱਕੀ ਵੀ ਆਪਾਂ ਨੇ ਉਹ ਖਾਦ ਪ੍ਰਦਾਨ ਕਰਿਆ ਵੀ ਮੈਂ 80% ਕਾਰਬਨ ਡਾਈਆਕਸਾਈਡ, 1.8% ਕਾਰਬਨ, 1.8% ਨਾਈਟ੍ਰੋਜਨ, 1% ਫਾਸਫੇਟ, 0.9% ਪੋਟਾਸ, 188 PPM ਮੈਗਨੀਜ਼, 36 PPM ਆਇਰਨ ਔਰ 114 PPM ਜਿੰਕ ਕੇ ਸਾਗ, 28 PPM ਕੋਪਰ ਵੀ ਸਾਗ ਵੀ ਮੈਂ ਹੋਵੇ, ਜੇ ਕਹੂੰ ਕਿ ਫਸਲਾਂ ਕੀ ਅੱਛੀ ਉਪਜ ਖਾਤਰ ਵੀ ਉਹ ਲਾਭਦਾਇਕ ਹੋਵੇ। ਤੋ ਭਾਈ ਲੋਕੋਂ ਆ ਹੀ ਆਪਣੇ ਅੱਜ ਬਾਇਓਗੈਸ ਸੰਯੰਤਰ ਦੀ ਜਾਣਕਾਰੀ। ਕਿਸਾਨ ਭਾਈ ਔਰ ਵੀ ਅਗਰ ਇਉਂ ਸੰਬੰਧਿਤ ਕੋਈ ਜਾਣਕਾਰੀ ਲੈਣਾ ਚਾਹਵੇ ਤਾਂ ਨਜ਼ਦੀਕ ਕੇ ਕ੍ਰਿਸ਼ੀ ਵਿਗਿਆਨ ਕੇਂਦਰ ਪਰ ਪਹੁੰਚ ਗਏ, ਕ੍ਰਿਸ਼ੀ ਵਿਗਿਆਨਿਕਾਂ ਨੂੰ ਸੰਪਰਕ ਕਰੇ ਔਰ ਆਪਕੀ ਸਮੱਸਿਆ ਨੂੰ ਪੂਰੋ ਸਮਾਧਾਨ ਕਰ ਲਵੇ। ਤਾਂ ਅੱਜ ਖਾਤਰ ਇਤੋਂ ਹੀ, ਭਾਈ ਰਾਜਨ ਨਾ ਆਗਿਆ ਦਿਓ, ਰਾਮ ਰਾਮ ਸਾ, ਰਾਮ ਰਾਮ।
1: भारत में सर्वप्रथम और आज भी सर्वश्रेष्ठ असली भरोसेमंद मोनोजिंक बनाने वाली 48 वर्षों से किसानों की खुशहाली हेतु समर्पित दयान फर्टिलाइजर्स अब धान उत्पादकों किसान भाइयों के लिए लेकर आई है धान प्रधान और धरती गोल्ड। अधिक पैदावार और उत्तम क्वालिटी के लिए एक बार जरूर प्रयोग करें और पाएं कम कीमत में ज्यादा मुनाफा, क्योंकि दयाल का है सपना, खुशहाल हो हर किसान अपना।
2: श्रोताओं, अभी आप कार्यक्रम सुन रहे थे खेत कल्याण, हम आकाशवाणी के कॉटन सिटी चैनल सूरतगढ़ से बोल रहे हैं। हमारे स्टूडियो की घड़ी में इस वक्त दिन के 1 बजने वाले हैं। थोड़ी देर में आप हमारे जयपुर अजमेर केंद्र से प्रादेशिक समाचार सुनेंगे।
3: नमस्कार, आकाशवाणी जयपुर अजमेर से प्रस्तुत हैं प्रादेशिक समाचार। समाचारों के साथ मैं माधुरी वशिष्ठ। प्रधानमंत्री नरेंद्र मोदी ने आज विकसित भारत के लिए नशा मुक्त युवा संकल्प अभियान

0: ਇਹ ਆਲ ਇੰਡੀਆ ਰੇਡੀਓ ਦੀ ਵਿਦੇਸ਼ ਪ੍ਰਸਾਰਣ ਸੇਵਾ ਦਾ ਸਿਰਾਇਕੀ ਪ੍ਰੋਗਰਾਮ ਹੈ। ਮੈਂ ਸੰਜੇ ਪਾਹੂਜਾ ਆਪ ਸਭ ਕੁਝ ਸਲਾਮ ਨਮਸਤੇ ਪੇਸ਼ ਕਰੇਂਦਾ। ਅੱਜ ਅਸਾਂ ਆਪ ਸਭ ਦੇ ਸਾਹਮਣੇ ਹਾਜ਼ਰ ਹੈ ਇੱਕ ਕਹਾਣੀ ਗਿਣ ਕੇ। ਹੀ ਕਹਾਣੀ ਦੇ ਕਹਾਣੀਕਾਰ ਹਨ ਸ਼੍ਰੀ ਰਾਮ ਕ੍ਰਿਸ਼ਨ ਸ਼ਰਮਾ ਜੀ, ਅਤੇ ਕਹਾਣੀ ਦਾ ਸ਼ੀਰਸ਼ਕ ਹੈ ਲਗਾਵ।
1: ਸਰਾਇਕੀ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਮੇਰਾ ਨਮਸਕਾਰ। ਆਓ ਸਭ ਤੋਂ ਪਹਿਲੇ ਸੁਣਦੇ ਹਾਂ ਇਹ ਸਰਾਇਕੀ ਕਹਾਣੀ। ਗਰਮੀ ਦਾ ਮੌਸਮ ਆਈ, ਅਸਾਂ ਪੂਰਾ ਟੱਬਰ ਆਪਣੇ ਗ੍ਰਾਂ ਗਏ ਹੋਇਆ ਸੀ। ਵੱਲੇ ਤਾਂ ਡਿੱਠਾ ਡਰਾਇੰਗ ਰੂਮ ਵਿੱਚ ਇੱਡੇ ਉੱਡੇ ਕਾਫੀ ਤਿਣਕੇ ਫੈਲੇ ਹੋਏ ਹਨ। ਅਰੇ ਇਹ ਤਿਣਕੇ ਕਿੱਥੋਂ ਆਏ ਹੋ ਸਨ? ਡਿੱਠਾ ਤਾਂ ਇੱਕ ਚਿੜੀਆ ਨੇ ਐਗਜ਼ਾਸਟ ਫੈਨ ਦੇ ਪਿੱਛੋਂ ਆਪਣਾ ਘੋਂਸਲਾ ਬਣਾ ਦਿੱਤਾ ਹੈ। ਘੋਂਸਲਾ ਹਟਾਉਣ ਗੁੱਥੀ ਉਸੇ ਤਾਂ ਡਿੱਠਾ, ਉਹ ਇਹਦੇ 'ਚ ਤਾਂ ਅੰਡੇ ਵੀ ਪਏ ਹੋਏ ਹਨ, ਹੁਣ ਕੀ ਕਰੂੰ? ਡਰਾਇੰਗ ਰੂਮ ਤੋਂ ਘੋਂਸਲਾ ਹਟਾਉਣਾ ਤਾਂ ਪੋਸੀ ਹੀ, ਪਰ ਹੁੰਦੇ 'ਚ ਅੰਡੇ ਵੀ ਹਨ ਤਾਂ ਮਨ ਨਾ ਮੰਨਣਾ। ਚਲੋ, ਜਿਸ ਵੇਲੇ ਬਾਲ ਵੱਡੇ ਥੀ ਵੈਸਨ ਉੱਡਣ ਜੋਗੇ ਤਾਂ ਮੌਕਾ ਦੇਖ ਘੋਂਸਲਾ ਹਟਾ ਹੀ ਦੇਸੂ। ਇਹੋ ਸੋਚ ਅਸਾਂ ਆਪਣੇ ਆਪਣੇ ਧੰਦੇ 'ਚ ਲੱਗ ਗਏ। ਉਸ ਅਚਾਨਕ ਇੱਕ ਦੀਵਾਰ ਘੋਂਸਲਾ ਪਤਾ ਨਹੀਂ ਕਿਵੇਂ ਥੱਲੇ ਆ ਪਿਆ। ਕੁਝ ਅੰਡੇ ਤਾਂ ਟੁੱਟ ਗਏ ਹਨ, ਪਰ ਇੱਕ ਅੰਡਾ ਪੂਰੀ ਤਰ੍ਹਾਂ ਸਹੀ ਸਲਾਮਤ ਬਚ ਗਿਆ ਹੈ। ਅਸਾਂ ਘੋਂਸਲੇ ਨੂੰ ਉਥਾਈ ਦੇ ਉਥਾਈ ਪੀਆ ਰਾਵਣ ਦਿੱਤਾ। ਕੁਝ ਦੀਵਾਰਾਂ ਬਾਅਦ ਹੁੰਦੇ ਵਿੱਚੋਂ ਬਾਲ ਨਿਕਲ ਆਇਆ, ਜੋ ਸਿਰਫ ਇੱਕ ਮਾਸ ਦਾ ਲੋਥੜਾ ਜਿਹਾ ਪਿਆ ਲੱਗਦਾ ਹੈ। ਚਿੜੀਆ ਹੁੰਦੇ ਆਲੇ ਦੁਆਲੇ ਮੰਡਰਾਉਂਦੀ ਰਹਿੰਦੀ, ਬਾਹਰੋਂ ਚੁੱਗਾ ਲੈ ਆਉਂਦੀ ਅਤੇ ਬਾਲ ਦਾ ਲਾਲਣ ਪਾਲਣ ਕਰਨ ਲੱਗੀ। ਬਾਲ ਹੁਣ ਕੁਝ ਵੱਡਾ ਥੀ ਗਿਆ ਆਈ, ਪਰ ਹੁੰਦੇ ਪੱਕ ਹਾਲੀ ਉਹਨੇ ਸ਼ੁਰੂ ਕਹਿਣਾ ਥਾਇਆ। ਅਸਾਂ ਡਰਾਇੰਗ ਰੂਮ ਵਿੱਚ ਬੈਠੇ ਹੋਏ ਆਸੇ ਅਤੇ ਪੱਖੇ ਪੂਰੀ ਸਪੀਡ 'ਤੇ ਚੱਲਦੇ ਪਏ ਹਨ। ਚਿੜੀਆ ਆਪਣੇ ਬਾਲ ਨੂੰ ਬਾਹਰ ਤੋਂ ਲਾ ਲਾ ਕੇ ਚੁੱਗਾ ਖਵੇਂਦੀ ਪਈ ਆਈ। ਅਚਾਨਕ ਚਿੜੀਆ ਇੱਕ ਪੱਖੇ ਨਾਲ ਟਕਰਾ ਗਈ ਅਤੇ ਜ਼ਖਮੀ ਥੀ ਗਈ। ਅਸਾਂ ਹੁਣ ਕੁਚਾਤਾ ਅਤੇ ਜੋ ਜਿਵੇਂ ਥੀ ਸਕਾ ਉਹਦਾ ਇਲਾਜ ਕੀਤਾ। ਰਾਤ ਨੂੰ ਹੁਣ ਇੱਕ ਕਟੋਰੀ 'ਚ ਪਾਣੀ ਅਤੇ ਇੱਕ ਕਟੋਰੀ 'ਚ ਕੁਝ ਖਾਵਣ ਦਾ ਸਮਾਨ ਰੱਖ ਕੇ ਸਮਝੀ ਉਸੇ। ਸਵੇਰੇ ਸਵੇਰੇ ਚੀ ਚੀ ਦੀ ਆਵਾਜ਼ ਸੁਣ ਕੇ ਅਚਾਨਕ ਨਿੰਦਰ ਟੁੱਟ ਗਈ। ਚਿੜੀਆ ਠੀਕ ਥੀ ਗਈ ਹੈ ਸ਼ਾਇਦ, ਇਹ ਸੋਚ ਕੇ ਮੈਂ ਵਾਤੂ ਸੰਭਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਨਿੰਦਰ ਨਾ ਆਈ। ਚਲੋ, ਚਿੜੀਆ ਕੋਈ ਲੇ

ਵਿਦਾ ਮੰਨੇ। ਮੈਂ ਡਰਾਇੰਗ ਰੂਮ ਵਿੱਚ ਚਲਾ ਗਿਆ। ਇਹ ਕਿਹਾ, ਚਿੜੀਆ ਤਾਂ ਆਪਣੇ ਬਾਲ ਕੋਲੋਂ ਮਰੀ ਹੋਈ ਹਾਲਤ ਵਿੱਚ ਪਈ ਹੋਈ ਹੈ ਅਤੇ ਬਾਲ ਹਾਈ ਕਿ ਲਗਾਤਾਰ ਚੀਂਚੀ ਹੀ ਕੀਤੀ ਪੈਂਦਾ ਹੈ। ਚਿੜੀਆ ਰਾਤ ਕੋ ਬਾਲ ਕੋਲੋਂ ਕਿਵੇਂ ਪੁੱਜੀ ਹੋ ਸੀ, ਹੁਣ ਕੋ ਕੇ ਆਖਾ ਜਾਂ ਸਮਝਾਇਆ ਹੋ ਸੀ। ਇਹ ਸਭ ਸੁਚੇਂਦੇ ਹੋਏ ਬੜੇ ਭਾਰੀ ਮਨ ਨਾਲ ਚਿੜੀਆ ਕੋ ਉੱਤੋਂ ਹਟਾਇਆ। ਹੁਣ ਇਸ ਬਾਲ ਦਾ ਕਿਆ ਸੀ, ਇਹ ਕਿਵੇਂ ਜਿੰਦਾ ਰਹਾ ਸੀ। ਚੀਂਚੀ ਦੀ ਆਉਂਦੀ ਲਗਾਤਾਰ ਆਵਾਜ਼ ਕਲੇਜੇ ਕੋ ਅੰਦਰ ਤੱਕ ਹਿਲਿੰਦੀ ਪਈ ਹੈ। ਹੀਕੂ ਕੁਝ ਖਵਾ ਕੇ ਦੇਦੇ ਹੈ, ਸ਼ਹਿਦ ਖਾ ਕੇ ਨੇ ਬ੍ਰੈਡ ਦਾ ਇੱਕ ਪੂੰ ਛੋਟਾ ਜਿਹਾ ਟੁਕੜਾ ਕਰਕੇ ਖਾਵਣ ਕੋ ਦਿੱਤਾ ਤਾਂ ਬਾਲ ਨੇ ਖਾ ਗਿਆ। ਸਿਲਸਿਲਾ ਚੱਲ ਨਿਕਲਾ, ਦਿਲ ਕੋ ਤਸੱਲੀ ਥੀ ਇਹ ਸੋਚ ਕੇ ਬਾਲ ਹੁਣ ਸ਼ਾਇਦ ਬਚ ਪਓ ਸੀ। ਦੀਵਾਰ ਗੁਜ਼ਰਦੇ ਰਹੇ, ਬਾਲ ਦੇ ਪੱਖ ਉੱਗਣ ਲੱਗੇ ਹਨ। ਵੱਧ ਤੋਂ ਦਿਹਾੜਾ ਵੀ ਆ ਪੁੱਜਾ ਜਿਸ ਵੇਲੇ ਉਹ ਥੋੜ੍ਹਾ ਥੋੜ੍ਹਾ ਉੱਡ ਕੇ ਇੱਡੇ ਉੱਡੇ ਫੁਦਕਣ ਲੱਗਾ। ਅਸਾਂ ਸਾਰੇ ਹੁਕੂ ਬਾਲਾਂ ਵਾਲੀ ਹਰਕਤਾਂ ਕਰਿੰਦੇ ਦੇਖ ਬਹੁ ਖੁਸ਼ ਥੀਂਦੇ। ਵਕਤ ਦੇ ਨਾਲ ਉਹ ਚਿੜੀਆ ਬਣ ਵੱਡੀ ਥੀ ਗਈ ਅਤੇ ਹੁਣ ਉੱਡਣ ਵੀ ਲੱਗੀ ਹੈ। ਹੱਕ ਜਿਤਾ ਕੇ ਖਾਣਾ ਮੰਗਦੀ ਅਤੇ ਖਾਂਦੀ, ਪੂਰੇ ਘਰ 'ਚ ਉੱਡਦੀ, ਇਠਲਾਂਦੀ, ਫੁਦਕਦੀ, ਫਿਰਦੀ ਰਹਿੰਦੀ। ਕੋਈ ਝਿਜਕ ਨਹੀਂ, ਕੋਈ ਡਰ ਨਹੀਂ। ਗਰਮੀਆਂ 'ਚ ਵੀ ਅਸਾਂ ਪੱਖੇ ਬੰਦ ਕਰਕੇ ਰੱਖ ਜਾਂਦੇ, ਕਿੱਥੇ ਉਹ ਵੀ ਮਾਂ ਦੀ ਤਰ੍ਹਾਂ ਟਕਰਾ ਕੇ ਜ਼ਖਮੀ ਨਾ ਥੀ ਵੰਜੇ। ਹੁਣ ਹਿੰਦੀ ਦੇਖਭਾਲ ਸਾਡਾ ਹਰ ਰੋਜ਼ ਦੇ ਕੰਮਾਂ ਦਾ ਇੱਕ ਹਿੱਸਾ ਬਣ ਚੁੱਕੀ ਹੈ। ਮੈਂ ਦਫ਼ਤਰ ਤੋਂ ਵਲਦਾ ਤਾਂ ਪਤਾ ਨਹੀਂ ਹੁਣ ਕੋ ਕਿਵੇਂ ਪਤਾ ਚੱਲ ਪੈਂਦਾ ਅਤੇ ਉਹ ਉੱਡ ਕੇ ਮੇਰੇ ਸਿਰ 'ਤੇ ਆ ਬਾਂਹਦੀ ਅਤੇ ਬਾਲਾਂ ਨਾਲ ਇਵੇਂ ਖੇਡਦੀ ਜਿਵੇਂ ਆਪਣੇ ਘੋਂਸਲੇ 'ਚ ਲੋਟ ਪੋਟ ਪਈ ਥੀਂਦੀ ਹੋਵੇ। ਬਾਹਾਂ 'ਤੇ ਇਵੇਂ ਫੁਦਕ ਫੁਦਕ ਚੱਲਦੀ ਜਿਵੇਂ ਉਹ ਦਰਖਤ ਦੀਆਂ ਟਹਿਣੀਆਂ ਹੋਵਾਂ। ਮੈਂ ਆਪਣੇ ਹੱਥਾਂ ਦੀ ਉਂਗਲੀਆਂ ਕੋ ਮੋੜ ਕੇ ਹੁੰਦੇ ਵਿੱਚ ਆਵਣ ਮੰਜਣ ਦਾ ਰਸਤਾ ਬਣਾ ਦਿੰਦਾ ਅਤੇ ਉਹ ਹੁੰਦੇ ਵਿੱਚੋਂ ਵਾਰ ਵਾਰ ਆਰ ਪਾਰ ਥੀ ਕੇ ਖੁਸ਼ ਥੀਂਦੀ। ਜਿਸ ਵੇਲੇ ਮੈਂ ਲੇਟਾ ਹੋਇਆ ਆਉਂਦਾ ਤਾਂ ਪੂਰੇ ਬਦਨ 'ਤੇ ਇਵੇਂ ਫੁਦਕਦੀ ਜਿਵੇਂ ਕਿਸੇ ਦਰਖਤ 'ਤੇ ਘੁੰਮਦੀ ਫਿਰਦੀ ਹੋਵੇ। ਹੁਣ ਤਾਂ ਹੁੰਦੀ ਖੁਸ਼ੀ ਹੀ ਸਾਡੀ ਖੁਸ਼ੀ ਥੀ ਗਈ ਹੈ। ਰਾਤ ਥੀਂਦੇ ਹੀ ਉਹ ਡਾਇਨਿੰਗ ਟੇਬਲ 'ਤੇ ਵੰਨ ਸਮਦੀ ਅਤੇ ਸਵੇਰ ਥੀਂਦੇ ਹੀ ਸਿਰ ਉੱਤੇ ਆ ਬਾਂਹਦੀ। ਮੈਂ ਹਰ ਰੋਜ਼ ਦਫ਼ਤਰ ਤੋਂ ਵੀ ਘਰ ਫੋਨ ਕਰ ਕਰਕੇ ਘਰ ਵਾਲਿਆਂ ਤੋਂ ਹੁੰਦਾ ਹਾਲ ਚਾਲ ਪੁੱਛਣਾ ਨਾ ਭੁੱਲਦਾ। ਪੜੋਸ 'ਚ ਤਾਂ ਸਾਰਿਆਂ ਕੋ ਪਤਾ ਚੱਲ ਹੀ ਚੁੱਕਾ ਹੈ, ਦੂਰ ਰਿਸ਼ਤੇਦਾਰਾਂ ਤੱਕ ਵੀ ਸਾਡੇ ਇਸ ਅਨੋਖੜੇ ਚਿੜੀਆ ਪ੍ਰੇਮ ਦੀ ਖਬਰ ਪੁੱਜ ਗਈ ਹੈ। ਉਹ ਵੀ ਫੋਨ 'ਤੇ ਸਾਡੇ ਨਾਲ ਨਾਲ ਚਿੜੀਆ ਦਾ ਹਾਲ ਪੁੱਛਣਾ ਨਾ ਭੁੱਲਦੇ। ਹੁਣ ਤਾਂ ਉਹ ਸਾਡੇ ਟੱਬਰ ਦੀ ਹੀ ਸਦੱਸਿਆ ਬਣ ਚੁੱਕੇ ਹੈ। ਕੁਝ ਰਿਸ਼ਤੇਦਾਰ ਤਾਂ ਇਸ ਅਨੋਖੜੇ ਪਿਆਰ ਤੋਂ ਖੁਦ ਹੀ ਰੂਬਰੂ ਥਿਵਣ ਵਾਸਤੇ ਆਉਣ ਲੱਗ ਪਏ। ਕਈਆਂ ਕੋ ਸਾਡਾ ਇਹ ਚਿੜੀਆ ਪ੍ਰੇਮ ਬਹੁ ਅਖਰਾ ਅਤੇ ਉਹਨਾਂ ਹੀ ਕੁਚੜੀਆ ਦੇ ਝੁੰਡੇ 'ਚ ਹੀ ਛੋੜ ਆਉਣ ਦੀ ਸਲਾਹ ਦਿੱਤੀ। ਪਰ ਅਸਾਂ ਟੱਬਰ ਦੇ ਇੱਕ ਸਦੱਸੇ ਕੋ ਭਲਾ ਘਰ ਤੋਂ ਇਸ ਤਰ੍ਹਾਂ ਬਾਹਰ ਕਿਵੇਂ ਖਦੇੜ ਲੈਂਦੇ। ਇੱਕ ਦੀਵਾਰ ਘਰ ਦੇ ਆਂਗਣ ਵਿੱਚ ਸਾਰੇ ਬੈਠੇ ਆ ਸੀ। ਮੇਰੀ ਚਿੜੀਆ ਮੇਰੇ ਸਿਰ 'ਤੇ ਪਈ ਅਟਕੇਲੀਆਂ ਕਰਿੰਦੀ ਹੈ। ਸਾਹਮਣੇ ਬਗੀਚੇ 'ਚ ਚਿੜੀਆ ਦਾ ਇੱਕ ਝੁੰਡ ਪਿਆ ਚੁੱਕਦਾ ਹੈ। ਥੋੜ੍ਹੀ ਜਿਹੀ ਵੀ ਆਹਟ ਥੀਂਦੇ ਹੀ ਉਹ ਝੁੰਡ ਦਾ ਝੁੰਡ ਉੱਡ ਪੈਂਦਾ ਅਤੇ ਥੋੜ੍ਹੀ ਦੇਰ ਬਾਅਦ ਬਤ ਆ ਕੇ ਬਹਿ ਪੈਂਦਾ। ਮੈਂ ਹੈਰਾਨ ਹਾਂ ਕਿ ਇੱਕ ਵਾਰ ਵੀ ਮੇਰੀ ਚਿੜੀਆ ਨੇ ਉਸ ਝੁੰਡ ਦੀ ਤਰਫ਼ ਵੰਜਣ ਦੀ ਕੋਸ਼ਿਸ਼ ਨਾ ਕੀਤੀ। ਹੁਣ ਮੇਰੇ ਮਨ ਵਿੱਚ ਵੀ ਵਿਚਾਰ ਆਉਣ ਲੱਗ ਪਏ ਕਿ ਹੀ ਚਿੜੀਆ ਕੋ ਉਹਦੇ ਕੁਦਰਤੀ ਜੀਵਨ ਤੋਂ ਮਹਿਰੂਮ ਰੱਖਣਾ ਬੇਇਨਸਾਫ਼ੀ ਹੋ ਸੀ, ਪਾਪ ਹੋ ਸੀ। ਬਿਹਤਰ ਹੋ ਸੀ ਜੋ ਹੀ ਕੋ ਹੁਣ ਚਿੜੀਆ ਦੇ ਝੁੰਡ 'ਚ ਛੋੜ ਹੀ ਦਿੱਤਾ ਬੰਨੇ। ਸਾਰਿਆਂ ਦੀ ਸਲਾਹ ਨਾਲ ਦਿਲ 'ਤੇ ਪੱਥਰ ਰੱਖ ਮੈਂ ਹੁਕੂ ਛੋੜਨ ਪੁੱਜਾ। ਜਿਵੇਂ ਹੀ ਮੈਂ ਹੁਕੂ ਝੁੰਡ 'ਚ ਛੋੜ ਵੱਲਾ ਉਹ ਉੱਡ ਕੇ ਵੱਤ ਮੇਰੇ ਸਿਰ 'ਤੇ ਆ ਬੈਠੀ। ਕਈ ਵਾਰ ਕੋਸ਼ਿਸ਼ ਕੀਤੀਆਂ ਪਰ ਸਭ ਬੇਕਾਰ ਗਈਆਂ। ਮੇਰੇ ਵੱਸ 'ਚ ਹੁੰਦਾ ਤਾਂ ਮੈਂ ਹੁੰਦੀ ਸ਼ਾਦੀ ਕਰ ਘਰ ਤੋਂ ਵਿਦਾ ਕਰਿੰਦਾ। ਆਖਿਰ ਤੈਅ ਥੀਆ ਕਿ ਚਿੜੀਆ ਕੋ ਦੂਰ ਕਿਸੇ ਝੁੰਡ 'ਚ ਛੋੜ ਤੁਰੰਤ ਫੁਰਤ ਕਾਰ 'ਚ ਬਹਿ ਕੇ ਵੱਲਾ ਵੰਜੇ। ਇਹ ਤਰਕੀਬ ਕੰਮ ਕਰ ਹੀ ਗਈ ਅਤੇ ਇਸ ਵਾਰ ਚਿੜੀਆ ਨਾ ਵੱਲ ਸਕੀ। ਮੈਂ ਘਰ ਪੁੱਜਾ ਤਾਂ ਇਵੇਂ ਮਹਿਸੂਸ ਪਿਆ ਥੀਂਦਾ ਹੈ ਜਿਵੇਂ ਆਪਣੀ ਬਾਲੜੀ ਨੂੰ ਸਾਹਵਰੇ ਵਿਦਾ ਕਰਕੇ ਆਇਆ ਹੋਵਾਂ। ਸੱਚ ਮੰਨੋ ਕਈ ਦਿਵਾਰਾਂ ਤੱਕ ਨਾ ਖਾਣਾ ਅੱਛਾ ਲੱਗਾ ਨਾ ਕੰਮ 'ਚ ਵੀ ਦਿਲ ਲੱਗਾ। ਬਹੁ ਦਿਵਾਰਾਂ ਤੱਕ ਮੈਨੂੰ ਇਵੇਂ ਮਹਿਸੂਸ ਥੀਂਦਾ ਰਹਿੰਦਾ ਕਿ ਉਹ ਹੁਣੇ ਕਿੱਥੋਂ ਉੱਡਦੀ ਹੋਈ ਆਸੀ ਅਤੇ ਮੇਰੇ ਸਿਰ 'ਤੇ ਆ ਬਾਸੀ ਅਤੇ ਉਵੇਂ ਹੀ ਖੜਮਸਤੀਆਂ ਅਟਖੇਲੀਆਂ ਕਰਨ ਲੱਗ ਸੀ ਜਿਹਦਾ ਮੈਂ ਆਦੀ ਥੀ ਚੁੱਕਾ ਹਾਂ।

ਆਪਣੇ ਖਾਤਰ ਉਪਲਬਧ ਹੋਇਆ ਵਿੰਗ ਪ੍ਰਯੋਗ ਕਰਾਂ। ਸਮੇਕਿਤ ਕੀਟ ਪ੍ਰਬੰਧਨ ਕੀ ਜਦ ਆਪਾਂ ਬਾਤ ਕਰਾਂ ਤੋ ਇਹਨਾਂ ਅਪਣਾਉਣ ਖਾਤਰ ਆਪਾਂ ਕੁਛ ਬਾਤਾਂ ਨੂੰ ਧਿਆਨ ਰੱਖ ਸਕਾਂ, ਜਿਵੇਂ ਸਮੇਂ ਪਰ ਬੀਜਾਂਤ ਕਰ ਦੇਵਾਂ, ਪ੍ਰਮਾਣਿਤ ਔਰ ਰੋਗ ਮੁਕਤ ਬੀਜ ਕੋ ਆਪਾਂ ਉਪਯੋਗ ਕਰ ਲੇਵਾਂ, ਖੇਤ ਨੇ ਖਰਪਤਵਾਰ ਮੁਕਤ ਰੱਖਾਂ, ਸੰਤੁਲਿਤ ਮਾਤਰਾ ਮੈਂ ਹਮੇਸ਼ਾ ਖਾਦ ਉਰਵਰਕ ਪ੍ਰਯੋਗ ਕਰਾਂ, ਖੇਤ ਕੋ ਨਿਯਮਿਤ ਨਿਰੀਕਸ਼ਣ ਕਰਾਂ ਔਰ ਪੀਲਾ ਚਿਪਚਿਪਾ ਔਰ ਫੈਰੋਮਨ ਟ੍ਰੈਪ ਕਾ ਜਿਹਾ ਪਦਾਰਥ ਹੈ ਬਹਿ ਲਗਾਗਾ ਆਪਾਂ ਨੇ ਕਾਬੂ ਪਾ ਸਕਾਂ। ਮਿੱਤਰ ਕੀਟ ਜਿੱਤਾ ਵੀ ਹੈ ਆਪਣਾ ਲੇਡੀ ਬਰਡ ਬੀਟਲ, ਕ੍ਰਾਈਸੋਪਾ ਅੰਗੂ ਸੰਰਕਸ਼ਣ ਕਰਾਂ। ਕੀਟਨਾਸ਼ਕਾਂ ਕੋ ਜਿਕੋ ਪ੍ਰਯੋਗ ਹੈ ਵੋ ਆਰਥਿਕ ਜਿਕੋ ਕਸ਼ਤੀ ਸਤਰ ਹੈ ਆਪਣੋ ਜਦ ਬਠ ਤਾਈਂ ਪਹੁੰਚ ਜਾਏ ਜਾਂ ਵਿਊ ਜ਼ਿਆਦਾ ਹੋਵੇ ਜਦੀ ਆਪਾਂ ਕਰਾਂ। ਧਿਆਨ ਰੱਖਾਂ ਭਾਈ ਲੋਕੋ ਇੱਕ ਹੀ ਪ੍ਰਕਾਰ ਕੀ ਦਵਾਈ ਕੋ ਆਪਾਂ ਵਾਰੀ ਵਾਰੀ ਪ੍ਰਯੋਗ ਨਾ ਕਰਾਂ, ਜੇ ਕਿਉਂ ਕਿ ਕੀਟਾਂ ਦੇ ਅੰਦਰ ਪ੍ਰਤੀਰੋਧਕ ਸ਼ਮਤਾ ਵਿਕਸਿਤ ਨਾ ਹੋਵੇ। ਵਿਸ਼ੇਸ਼ ਤੌਰ ਪਰ ਆਪਾਂ ਦੋ ਤਿੰਨ ਚੀਜ਼ਾਂ ਹੋਰ ਧਿਆਨ ਰੱਖ ਲੇਵਾਂ, ਜਦ ਵੀ ਕੋਈ ਕੀਟਨਾਸ਼ਕ ਕੋ ਆਪਾਂ ਛਿੜਕਾਵ ਕਰਾਂ ਤਾਂ ਕੁਛ ਸਾਵਧਾਨੀ ਆਪਾਂ ਨੇ ਵਰਤਣੀ ਹੈ। ਇੱਕ ਤੋਂ ਬਤਾਈਡੀ ਜਿੱਤੀ ਮਾਤਰਾ ਹੈ ਬੀਤੀ ਮਾਤਰਾ ਮੈਂ ਆਪਾਂ ਨੇ ਆਣਗੋ ਪ੍ਰਯੋਗ ਕਰਨਾ ਹੈ, ਸੁਬਹ ਜਾਂ ਸ਼ਾਮ ਕੇ ਟਾਈਮ ਪਰ ਹੀ ਆਪਾਂ ਨੇ ਛਿੜਕਾਵ ਕਰਨਾ ਹੈ। ਬਹੁਤ ਜ਼ਿਆਦਾ ਤੇਜ਼ ਹਵਾ ਜਾਂ ਬਾਰਿਸ਼ ਦੀ ਸੰਭਾਵਨਾ ਹੋਵੇ ਤਾਂ ਵੀ ਟਾਈਮ ਪਰ ਆਪਾਂ ਛਿੜਕਾਵ ਨਾ ਕਰਾਂ। ਦਸਤਾਨਾ ਮਾਸਕ ਔਰ ਆਪਣੀ ਸੁਰੱਖਿਆ ਕੋ ਧਿਆਨ ਰੱਖਦੇ ਤੱਕ ਆਪ ਅੱਛੇ ਤਰੀਕੇ ਨੂੰ ਢੱਕ ਕੇ ਕੱਪੜਾ ਪਹਿਰ ਕੇ ਫਿਰ ਹੀ ਛਿੜਕਾਵ ਕਰਾਂ। ਖਾਲੀ ਜਿੱਤਾ ਵੀ ਕੀਟਨਾਸ਼ਕਾਂ ਦਾ ਡੱਬਾ ਹੈ ਵਾਂਗੂ ਵੀ ਆਪਾਂ ਸੁਰੱਖਿਅਤ ਨਿਸਤਾਰਨ ਕਰਾਂ। ਔਰ ਇੱਕ ਅੱਛੀ ਉਪਜ ਲੈਣ ਖਾਤਰ ਸਮੇਂ ਪਰ ਕੀਟ ਕੀ ਪਹਿਚਾਣ, ਸਮੇਕਿਤ ਕੀਟ ਪ੍ਰਬੰਧਨ ਅਪਣਾਉਣਾ ਬਹੁਤ ਜ਼ਰੂਰੀ ਹੈ। ਖੇਤ ਦੀ ਨਿਯਮਿਤ ਨਿਗਰਾਨੀ, ਜੈਵਿਕ ਔਰ ਯਾਂਤਰਿਕ ਉਪਯੋਗ, ਸਾਗੇ ਸਾਗੇ ਜ਼ਰੂਰਤ ਪੜਨ ਪਰ ਕੀਟਨਾਸ਼ਕਾਂ ਕੋ ਸੰਤੁਲਿਤ ਪ੍ਰਯੋਗ ਅਗਰ ਆਪਾਂ ਕਰ ਲਵਾਂ ਤਾਂ ਆਪਣੀ ਫਸਲ ਸੁਰੱਖਿਅਤ ਰਹੇ, ਉਤਪਾਦਨ ਵਧੇ ਔਰ ਕਿਸਾਨਾਂ ਨੇ ਲਾਭ ਵੀ ਜ਼ਿਆਦਾ ਪ੍ਰਾਪਤ ਹੋਵੇ। ਚੱਲ ਆਪਾਂ ਮਨੋਰੰਜਨ ਦੀ ਤਰਫ ਔਰ ਪਹਿਲਾਂ ਥਾਨੇ ਸੁਣਾ ਦੇਵਾਂ ਉਹ ਭਜਨ, ਲਿਓ ਸੁਣੋ ਸਾ।